0: ਸ਼ਾਮ ਇਹ ਰਾਜੋ ਛਾਣੇ ਨਹੀਂ ਰੇ ਬਾਬਾ ਆਪਤੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਤੇ ਬੋਲ
1: 106.2 The Beat of Bollywood